ਨਿਕਾਇਆ ਪੂਰਾ ਨਿਕਾਇਆ ਮਲਕਾ ਨਿਕਾਇਆ ਧਰਤੀ ਲਗਾਇਆ ਪਲਕਾਂ ਨਿਕਾਇਆ ਪੂਰਾ ਨਿਕਾਇਆ ਮਲਕਾ ਨਿਕਾਇਆ ਧਰਤੀ ਨਿਕਾਇਆ ਪਲਕਾਂ ਨਿਕਾਇਆ ਚਾਰ